0: ਬੈਂਕਿੰਗ ਖਿਦਮਤ ਵੀ ਲਈ ਕਿਉਂਕਿ ਏਟੀਐਮ ਮੋਬਾਈਲ ਦੇ ਇੰਟਰਨੈਟ ਬੈਂਕਿੰਗ ਗੋਪੇ ਵਿਵਰਨ ਆ ਰਹੀ ਖਾਈ ਬਿਲੇ ਤੁਈ ਮਾਧਿਅਮ ਕਿਆਰੇ ਨਿਉ ਦੇ ਪ੍ਰੇ ਛਲੀ ਜਾਣਕਾਰੀ ਰੀ ਵਿਸ਼ਿਆ ਨਿਉ ਕੋਲ ਪਰ ਜਿਮੋ ਚਮਈ ਨਿਉ ਠਗਦਿਲ ਖਾਮੋ ਬੈਂਗਰ ਵੇ ਕਰਮਚਾਰੀ ਵੀਰਾ ਨਿਉ ਦੇ ਪ੍ਰੇ ਵਿਵਰਨ ਰੀ ਵਿਸ਼ਿਆ ਬੈਂਕ ਦੇ ਨੀਲ ਪਰ ਜਿਮੋ ਨਿਉ ਤਾਨੀ ਸਤਰਕ ਤਾਨਾ ਠਗਦਿਰ ਕਿਆ ਬਚੇਨਾ ਸਿਧਾਰਥ ਬੈਂਗਰ ਕਿਆਲੇ ਜਨ ਹਿਤਰੀ ਜਾਰੀ ਸੰਦੇਸ਼
1: ਸਿਧਾਰਥ ਬੈਂਕ ਸੰਬੰਧ ਸਦਾਈ ਭਰੀ ਲਾਈ
2: सेट मिनीहार र झुम्का किन्ने भनेको वास्तै गर्नुहुन्न आज त म आफै गएर किनेर ल्याउँछु
3: हेर न हेर बुद्धि सुन जस्तो कुरा जहाँ पायो त्यही किन्नु हुन्न त्यसैले एकमात्र विश्वासिलो र भरपर्दो सुनचाँदीको पसल रोजिना बराली सुनचाँदी पसलमा जानुपर्छ
2: हजुर हामी कहाँ आधुनिक डिजाइनका गरगहना बनाइनुका साथै खरिद बिक्री र साटफेट समेत गर्नु परेमा हामीलाई सम्झनुहोस् प्रोप्राइटर डम्बर बराली ब्यास्तिन सफा सडक दमौली इलिसा फेन्सी भएको घरमा मोबाइल नम्बर 9856253780 9914852518 र 9865315332